0: 2MIAFM. What radio wants to be when it grows up.
1: Celebrating the diverse cultures of Griffith, this is 95.1 2MIAFM.
0: 2MIAFM. Better than your first kiss. Without all that awkward slobber.
2: Serving the Griffith community since 1988 on 95.1 FM and streaming on the iHeartRadio and Community Radio Plus apps. Welcome to the local one, 2MIA FM.
3: Hey, got time to listen.
2: Now, another hour of Griffith's widest variety of music with Bobby's Punjabi Talk Show. Hashtag part of your community.
4: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਆਪਣਾ ਬੋਬੀ ਹਾਜ਼ਰ ਹਾਂ ਤੁਹਾਡਾ ਫੇਵਰੇਟ ਸ਼ੋਅ ਬੋਬੀ ਪੰਜਾਬੀ ਟਾਕ ਸ਼ੋਅ ਲੈ ਕੇ ਅਤੇ ਸ਼ੁਰੂ ਕਰਦੇ ਹਾਂ ਅੱਜ ਦਾ ਸ਼ੋਅ ਇਸ ਬਹੁਤ ਹੀ ਪਿਆਰੇ ਸ਼ਬਦ ਦੇ ਨਾਲ, ਜਿਸ ਨੂੰ ਗਾਇਆ ਹੈ ਦਿਲਜੀਤ ਦੋਸਾਂਝ ਨੇ, ਅਤੇ ਫਿਰ ਇੱਕ ਹੋਰ ਗੀਤ ਜੋ ਦਿਲਜੀਤ ਦੋਸਾਂਝ ਨੇ ਗਾਇਆ, ਆਰ ਨਾਨਕ ਪਾਰ ਨਾਨਕ। ਸੋ ਬੈਕ ਟੂ ਬੈਕ ਧਾਰਮਿਕ ਸੌਂਗ ਚਲਾਵਾਂਗੇ ਅਤੇ ਫਿਰ ਉਸ ਤੋਂ ਬਾਅਦ ਆਪਾਂ ਮਿਲਾਵਾਂਗੇ ਤੁਹਾਨੂੰ ਆਪਣੇ ਗੈਸਟ ਅੰਕਲ ਹਰਬੰਸ ਸਿੰਘ ਚੌਹਾਨ ਜੀ ਨਾਲ, ਜੋ ਕਿ ਹੋਰ 10-15 ਮਿੰਟ 'ਚ ਸਾਡੇ ਕੋਲ ਪਹੁੰਚਣਗੇ ਅਤੇ ਫਿਰ ਉਹਨਾਂ ਨਾਲ ਰੂਬਰੂ ਕਰਾਉਂਦੇ ਹਾਂ ਅਤੇ ਪੁੱਛਦੇ ਹਾਂ ਉਹਨਾਂ ਕੋਲ ਅੱਜ ਕੀ ਤੁਹਾਡੇ ਲਈ ਰੈਡੀ ਕਰਕੇ ਲੈ ਕੇ ਆਇਆ। ਸੋ ਸ਼ੁਰੂ ਕਰਦੇ ਹਾਂ ਅੱਜ ਦਾ ਸ਼ੋਅ ਇਸ ਬਹੁਤ ਹੀ ਪਿਆਰੇ ਇੱਕ ਧਾਰਮਿਕ ਗੀਤ ਦੇ ਨਾਲ, ਪੈਗੰਬਰ ਦਿਲਜੀਤ ਦੋਸਾਂਝ ਦਾ ਗਾਇਆ ਹੋਇਆ।

ਜ਼ਾਲਮ ਮੁਗਲਾਂ ਦੇ ਰਾਜ ਦੀ ਗੱਲ ਹੈ। ਦੋ ਪਠਾਨ ਜੰਗਲ ਵਿੱਚ ਦੀ ਤੁਰੇ ਜਾ ਰਹੇ ਸਨ। ਇੱਕ ਪਠਾਨ ਦੂਜੇ ਪਠਾਨ ਨੂੰ ਕਹਿੰਦਾ, ਉਹ ਜਰਾ ਸੰਭਲ ਕੇ, ਮੈਨੂੰ ਜਾਪਦਾ ਜਿਵੇਂ ਝਾੜੀਆਂ ਦੇ ਪਿੱਛੇ ਸਿੰਘ ਲੁਕੇ ਹੋਏ ਨੇ। ਦੂਸਰਾ ਕਹਿੰਦਾ, ਉਹ ਘਬਰਾ ਨਾ, ਸਿੰਘ ਨਹੀਂ ਹੋ ਸਕਦੇ। ਖਾਨ ਬਹਾਦਰ ਜ਼ਕਰੀਆ ਖਾਨ ਦਾ ਐਲਾਨ ਨਹੀਂ ਸੁਣਿਆ? ਉਹਨੇ ਧਰਤੀ ਦੇ ਇਸ ਖਿੱਤੇ ਤੋਂ ਸਿੰਘਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਹੈ, ਤੇ ਜਿਹੜੇ ਬਚੇ ਸੀ ਉਹ ਕਾਨੋਵਾਲ ਦੀ ਛੰਭ ਤੇ ਬੀਕਾਨੇਰ ਦੇ ਜੰਗਲਾਂ ਨੂੰ ਭੱਜ ਗਏ ਨੇ। ਨਾਲੇ ਮੈਂ ਸੁਣਿਆ

0: ਅੱਜ ਅੰਕਲ ਜੀ ਤੁਸੀਂ ਲੋਕ ਗੀਤ ਸੁਣਾਉਣ ਜਾ ਰਹੇ ਹੋ?
1: ਹਾਂਜੀ,
0: ਤੇ ਲੋਕ ਧੁੰਨਾਂ ਹਨ ਜੀ।
1: ਰਿਸਪੈਕਟਡ ਸਿਟੀਜ਼ਨਸ ਆਫ ਗ੍ਰਿਫਤ, ਲੇਡੀਜ਼ ਐਂਡ ਜੈਂਟਲਮੈਨ ਐਂਡ ਸਿੱਖ ਨੌਜਵਾਨ ਸਭਾ ਦੇ ਮੈਂਬਰਸ, ਸਭਨਾਂ ਨੂੰ ਲੋਕਲ ਕਮਿਊਨਿਟੀ 2MOI ਦੀ ਟੀਮ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਪ੍ਰਣਾਮ, ਨਮਸਤੇ। ਅੱਜ 24 ਸਪਤੰਬਰ 2026 ਦਿਨ ਵੀਰਵਾਰ ਰਾਤਰੀ ਦਾਸ ਹਰਬੰਸ ਸਿੰਘ ਚੌਹਾਨ ਆਪ ਦੀ 95.1 FM 'ਤੇ ਆਪ ਦੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਹੈ। ਦਾਸ ਅੱਜ ਇੱਕ ਪੰਜਾਬੀ ਸੌਂਗ ਅਤੇ ਇੱਕ ਹਿੰਦੀ ਸੌਂਗ ਪੇਸ਼ ਕਰੇਗਾ। ਇਸ ਤੋਂ ਇਲਾਵਾ ਕੁਝ ਪੰਜਾਬੀ ਲੋਕ ਗੀਤਾਂ ਦੀਆਂ ਧੁਨਾਂ ਪੇਸ਼ ਕਰਨ ਦੀ ਨਿਮਾਣੀ ਜਿਹੀ ਕੋਸ਼ਿਸ਼ ਕਰੇਗਾ।

0: ਇਹ ਸੀ ਅੱਜ ਦੀ ਰਾਤ ਦਾ ਪ੍ਰੋਗਰਾਮ। ਕੁਛ ਪੰਜਾਬੀ ਲੋਕ ਗੀਤਾਂ ਦੀਆਂ ਧੁਨਾਂ ਜਿਹੜੀਆਂ ਅਲੋਪ ਹੋ ਰਹੀਆਂ ਹਨ, ਸੁਰਿੰਦਰ ਕੌਰ, ਪ੍ਰਕਾਸ਼ ਕੌਰ ਦੀਆਂ ਗਾਈਆਂ ਹੋਈਆਂ ਬੜੀਆਂ ਮਸ਼ਹੂਰ ਮਕਬੂਲ ਧੁਨਾਂ। ਦਾਸ ਨੇ ਨਿਮਾਣੀ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਪਲੇ ਕਰਨ ਦੀ। ਇਹ ਪ੍ਰੋਗਰਾਮ ਵੀਰਵਾਰ ਰਾਤਰੀ 8 to 10 ਪੇਸ਼ ਕੀਤਾ ਜਾਂਦਾ ਹੈ। ਲੋਕਲ ਕਮਿਊਨਿਟੀ ਗ੍ਰਿਫਤ ਤੋਂ ਪੇਸ਼ ਕੀਤਾ ਜਾਂਦਾ ਹੈ, ਜੋ ਕਿ 95.1 FM ਤੇ ਸੁਣਿਆ ਜਾ ਸਕਦਾ ਹੈ। ਇਸ ਦਾ ਫੇਸਬੁੱਕ ਪੇਜ ਹੈ 2MOA ਬੋਬੀ ਪੰਜਾਬੀ ਟੋਕ ਸ਼ੋ। ਇੱਥੇ ਹੀ ਅੱਜ ਦਾ ਪ੍ਰੋਗਰਾਮ ਖਤਮ ਹੁੰਦਾ ਹੈ। ਜਿਨ੍ਹਾਂ ਦੇ ਜਿਹੜੇ ਵੀ ਗੁਰਮੁਖ ਪਿਆਰੇ, ਜਿਹੜੇ ਵੀ ਸਾਡੇ ਮੈਂਬਰ ਦੂਰੋਂ ਅਤੇ ਨੇੜਿਓਂ ਸਾਡੇ ਇਸ ਪ੍ਰੋਗਰਾਮ ਨੂੰ ਲਾਈਕ ਕਰਦੇ ਹਨ, ਸਾਰਿਆਂ ਦਾ ਹੀ 2MOA ਦੀ ਟੀਮ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ। ਅਗਲੇ ਹਫ਼ਤੇ ਦਾਸ ਕੁਛ ਨੌਜਵਾਨ ਸਿੱਖ ਮੈਂਬਰਾਂ ਦਾ ਜ਼ਿਕਰ ਕਰੇਗਾ, ਜਿਹੜੇ ਕਿ ਦਾਸ ਨੂੰ ਇਸ ਸਟੇਜ 'ਤੇ ਆਉਣ ਲਈ ਇਨਕਰੇਜ ਕਰਦੇ ਹਨ। ਇਹਨਾਂ ਨੌਜਵਾਨਾਂ ਦੀ ਗਿਣਤੀ ਵੱਧਦੀ ਜਾਂਦੀ ਹੈ। ਇਹਨਾਂ ਨੌਜਵਾਨਾਂ ਦੇ ਸਦਕਾ ਹੀ ਦਾਸ ਇਸ ਸਟੇਜ 'ਤੇ ਆਇਆ ਹੈ। ਨੈਕਸਟ ਵੀਕ ਕੋਸ਼ਿਸ਼ ਕਰਾਂਗਾ ਉਹਨਾਂ ਸਾਰੇ ਨੌਜਵਾਨਾਂ ਦਾ ਮੈਂ ਨਾਮ ਦੱਸਾਂ। 2MOA ਦੀ ਟੀਮ ਵੱਲੋਂ, ਦਾਸ ਵੱਲੋਂ ਉਹਨਾਂ ਹੀ ਸਾਰੇ ਨੌਜਵਾਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ। ਅਗਲੇ ਹਫ਼ਤੇ ਫਿਰ ਦਾਸ ਆਪਦੀ ਸੇਵਾ ਵਿੱਚ ਹਾਜ਼ਰ ਹੋਏਗਾ। ਪ੍ਰਣਾਮ, ਨਮਸਤੇ, ਸਤਿ ਸ੍ਰੀ ਅਕਾਲ।
1: ਦੋਸਤੋ, ਇੱਥੇ ਆਪਾਂ ਇਸ ਲਾਈਵ ਵੀਡੀਓ ਨੂੰ ਐਂਡ ਕਰਦੇ ਹਾਂ, ਪਰ ਆਪਾਂ ਔਨ ਏਅਰ ਰਾਤ ਦੇ 10 ਵਜੇ ਤੱਕ। ਸੋ ਜੋ ਵੀ ਤੁਸੀਂ ਪੰਜਾਬੀ ਸੌਂਗ ਸੁਣਨਾ ਚਾਹੁੰਦੇ ਹੋ, ਤੁਸੀਂ ਸਾਡੀ ਵੈਬਸਾਈਟ www.2miafm.org.au ਤੇ ਜਾ ਕੇ ਰਿਕੁਐਸਟ ਵਾਲਾ ਬਟਨ ਪ੍ਰੈਸ ਕਰਕੇ ਜੋ ਵੀ ਪੰਜਾਬੀ ਸੌਂਗ ਸੁਣਨਾ ਚਾਹੁੰਦੇ ਹੋ ਤੁਸੀਂ 10 ਵਜੇ ਤੱਕ ਸੁਣ ਸਕਦੇ ਹੋ। ਸਤਿ ਸ਼੍ਰੀ ਅਕਾਲ, ਗੁੱਡ ਨਾਈਟ।
2: ਸੋ ਦੋਸਤੋ, ਹੁਣ ਆਪਾਂ ਸ਼ੁਰੂ ਕਰਦੇ ਹਾਂ ਐਂਟਰਟੇਨਮੈਂਟ ਸੈਗਮੈਂਟ। ਸੋ ਪਹਿਲਾ ਸੌਂਗ ਚਲਾਵਾਂਗੇ ਤਸੱਲੀ, ਇਹ ਅਮਰਿੰਦਰ ਗਿੱਲ ਦਾ ਸੌਂਗ, ਲੇਟੈਸਟ ਰਿਲੀਜ਼, ਕੱਲ੍ਹ ਹੀ ਰਿਲੀਜ਼ ਹੋਇਆ। ਸੋ ਪਲੇ ਕਰਦੇ ਹਾਂ ਇਸ ਸੌਂਗ ਨੂੰ।

ਆਵਾਰੇ ਦਸ਼ਮੇਸ਼ ਪਿਤਾ ਨੇ ਅੱਜ ਜੀਵਤ ਕਈ ਹਜ਼ਾਰ ਕਾਰਗਿਲ ਵਿੱਚ ਜੇ ਡਾਹਤੀ ਛਾਤੀ ਤਾਂ ਅਸੀਂ ਬਣ ਜਾਈਏ ਦੀਵਾਰ ਗੁਰਬਾਣੀ ਦੇ ਲੜ ਲੱਗੇ ਹਾਂ ਬਾਬੇ ਨਾਨਕ ਦੇ ਪੈਰੋਕਾਰ ਹਾਂ ਹਾਂ ਬਈ ਹਾਂ ਕੋਈ ਸ਼ੱਕ ਹੈ ਅਸੀਂ ਸਰਦਾਰ ਹਾਂ।

0: ਓਕੇ ਮੈਂ ਆਇਆ
1: ਠੀਕ ਆ ਬਾਬੇ
2: ਉਹ ਭੱਲੇ ਭੱਲੇ ਭੱਲੇ ਇੰਨੀ ਪੁਲਿਸ ਆਇਆ ਕੋਈ ਇਹ ਕੌਣ ਹੈ
3: ਸਾਲਿਆ ਤੈਨੂੰ ਨਹੀਂ ਪਤਾ ਸਿੱਧੂ ਹੈ ਸਿੱਧੂ ਮੂਸੇ ਵਾਲਾ
2: ਉਹ ਹੁਣ ਇਹਦਾ ਕੀ ਕਸੂਰ ਹੈ
3: ਜੱਜ ਤੋਂ ਲੈ ਕੇ ਕ੍ਰਿਮੀਨਲ ਤੱਕ ਤੇ ਕ੍ਰਿਮੀਨਲ ਤੋਂ ਲੈ ਕੇ ਜੱਜ ਤੱਕ ਸਾਰੇ ਇਹਨੂੰ ਸੁਣਦੇ ਆ ਇਹੀ ਕਸੂਰ ਹੈ ਇਹਦਾ

ਸੋ ਦੋਸਤੋ ਇੱਥੇ ਆਪਾਂ ਅੱਜ ਦਾ ਸ਼ੋਅ ਦਾ ਐਂਡ ਕਰਦੇ ਹਾਂ। ਆਪਾਂ ਮਿਲਦੇ ਤੁਹਾਨੂੰ ਅਗਲੇ ਹਫ਼ਤੇ ਇਸੇ ਟਾਈਮ 8 ਤੋਂ ਲੈ ਕੇ 10 ਵਜੇ ਤੱਕ ਤੁਹਾਡੀ ਫੇਵਰੇਟ ਸ਼ੋਅ ਬੋਬੀਸ ਪੰਜਾਬੀ ਟਾਕ ਸ਼ੋਅ 'ਤੇ। ਸਤਿ ਸ਼੍ਰੀ ਅਕਾਲ, ਗੁੱਡ ਨਾਈਟ, ਇੰਜੋਏ ਕਰੋ ਨਾਈਟ ਨੂੰ, ਮਿਲਦੇ ਹਾਂ ਅਗਲੇ ਹਫ਼ਤੇ। ਸਤਿ ਸ਼੍ਰੀ ਅਕਾਲ।